ਤੇ ਉਸ ਦਿਨ ਜ਼ਿਆਦਾ ਪਾਕਟ ਮਨੀ ਵੀ ਮਿਲਦੀ ਹੈ। ਵਾਹ ਸਾਈਂ ਵਾਹ, ਅੰਨਾ ਤਾਈਂ ਤੋਂ ਕੋਈ ਪਾਕਟ ਮਨੀ ਮਿਲਦੀ ਆ। ਔਰ ਅਲੀ ਅਕਬਰ ਬਰੋਹੀ ਭਾਈ ਹਮਾਰੇ ਸਾਥ ਮੌਜੂਦ, ਬਲੇਸ ਮੁਹੰਮਦ ਉਸਮਾਨ ਬਰੋਹੀ ਸਕਰਨ ਸੇ। السلام علیکم، پروگرام گڈ اور ویلکم ٹو سدرا مسکان انت حال زیبا سدرا۔ سانگ سناؤ جی، شادی والا گانا سناؤ۔ شادی والا گانا سنیں گے؟ کین جی شادی کرایو تھا ویری۔ اور کہتے ہیں سدرا آپ کا پروگرام بہت زبردست ہے۔ سدرا جی پروگرام 3 گھنٹے کرو، پروگرام 3 کلاک کا، یہاں باقی بیار جی شاکنا پو۔